ਕਰਮ ਕਰ ਲਵੇ ਉਹਦੇ ਕਰਮ ਕੀਤੇ ਹੋਏ ਸਾਰੇ ਨਿਸਫਲ ਚਲੇ ਜਾਂਦੇ ਹਨ। ਜਿਵੇਂ ਕਿ 68 ਤੀਰਥਾਂ ਦਾ ਇਸ਼ਨਾਨ, ਪਰੋਪਕਾਰੀ ਜੀਵਨ ਬਤੀਤ ਕਰਨਾ, ਬਹੁਤ ਸਾਰਾ ਦਾਨ ਪੁੰਨ ਕਰਨਾ, ਬਹੁਤ ਪ੍ਰਸ਼ਾਦ ਕਰਾਵੇ, ਪਾਠ ਕਰਾਵੇ, ਪਰ ਜੇ ਨਿੰਦਾ ਹੋ ਗਈ ਉਹ ਵੀ ਕਿਸੇ ਮਹਾਂਪੁਰਖ ਦੀ, ਤੇ ਕੋਈ ਵੀ ਕੀਤਾ ਹੋਇਆ ਕਰਮ ਫਲੀਭੂਤ ਨਹੀਂ ਹੁੰਦਾ। ਜਿਹੜਾ ਮਨੁੱਖ ਇਸ ਭਿਅੰਕਰ ਰੋਗ ਵਿੱਚ ਫਸਿਆ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

तिस गुर को सद करी नमस्कार, तिस गुर को सद जाऊं बलहार।

ਲੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿੱਚ ਤਾਂ 7 ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ। ਜਾ ਰਹੀ ਤੇ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿੱਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ। ਸਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ

ਨਹੀਂ ਮੇਰੇ ਜਿਹਾ ਹੋਰ ਕੋਈ ਪਰ ਮੈਂ ਤਾਂ ਦੂਜੇ ਪਾਸੇ ਸੋਚਣਾ ਮੇਰੇ ਵਰਗਾ ਸੋਹਣਾ ਕੋਈ ਨੀ ਮੇਰੇ ਵਰਗਾ ਜਵਾਨ ਕੋਈ ਨੀ ਮੇਰੇ ਵਰਗਾ ਬਲਵਾਨ ਕੋਈ ਨੀ ਮੇਰੇ ਵਰਗਾ ਵਿਦਵਾਨ ਕੋਈ ਨੀ ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ ਅਗਰ ਭਾਈ ਗੁਰਦਾਸ ਜੀ ਕਹਿੰਦੇ ਨੀ ਦੂਜਾ ਪੱਖ ਵੇਖ ਉਹ ਤੇਰਾ ਛੁਪਿਆ ਰਹਿ ਗਿਆ ਮਨੁੱਖ ਦੀ ਵਿਡੰਬਣਾ ਦੇਖੋ ਇਹਦੀ ਟ੍ਰੈਜਡੀ ਦੇਖੋ ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਰਹੀ ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਹੈ ਉਹ ਭੁਲਾਉਣਾ ਚਾਹੁੰਦਾ ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ ਲੋਕੀ ਨਾ ਵੇਖ ਲੈਣ ਔਰ ਇੰਨਾ ਲੁਕਾਇਆ ਆਪਣੇ ਆਪ ਨੂੰ ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਂਦੀ ਘਰ 'ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿੱਚ ਆਉਣ ਵਾਲਾ ਨਾ ਵੇਖੇ ਅਸੀਂ ਉੱਤੇ ਕੱਪੜਾ ਪਾ ਦਿੰਦੇ ਕੱਜ ਦਿੰਦੇ ਹਾਂ ਟੱਕ ਦਿੰਦੇ ਹਾਂ ਰੱਖ ਦੇਣੇ ਆ ਲੁਕਾ ਕੇ ਹੁੰਦਾ ਕੀ ਏ ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ ਰੱਖੀ ਹੋਈ ਵਸਤੂ ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ ਮੈਂ ਨਿੰਦਕ ਹਾਂ ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ ਮੈਂ ਕਿਰਤ ਘਣ ਹਾਂ ਮੈਂ ਕਿਸੇ ਨੂੰ ਕਵਾਂਗਾ ਮੈਂ ਕਾਮੀ ਹਾਂ ਮੈਂ ਕ੍ਰੋਧੀ ਹਾਂ ਮੈਂ ਕਿਸੇ ਨੂੰ ਨਹੀਂ ਕਵਾਂਗਾ ਲੁਕਾਵਾਂਗਾ ਤੇ ਹੁੰਦਾ ਕੀ ਏ ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋਵੇ ਗੁਨਾਹ ਅੰਦਰ ਪਲਦੇ ਰਹੇ ਅੰਦਰ ਪਏ ਹੋਏ ਦੋਸ਼ ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ ਇਹਦੇ ਨਾਲੋਂ ਬਿਹਤਰ ਤਾਂ ਇਹ ਸੀ ਜਾਂ ਤਾਂ ਆਪ ਨਿਗਾਹ ਰੱਖਦਾ ਤੀ ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ ਕੀ ਹਰਜ ਸੀ ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ ਲੋਕਾਂ ਵੱਲ ਵੇਖਦੇ ਰਹਾਂਗੇ ਆਪਣਾ ਆਪ ਲੁਕਾਉਂਦੇ ਰਹਾਂਗੇ ਗਲਤੀ ਹੋ ਜਾਵੇ ਬਹੁਤ ਤਾਕਤ ਲੱਗਦੀ ਬੜੀ ਸ਼ਕਤੀ ਲੱਗਦੀ ਜੋ ਕੁਛ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ ਹੈ ਜੋ ਕੁਛ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ ਉਹਦੇ ਤੇ ਵੀ ਬੜਾ ਜ਼ੋਰ ਲੱਗਦਾ ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ ਸ਼ਰਾਬ ਪੀ ਕੇ ਭੁਲਾ ਦੇਵਾਂ ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂ ਕੋਈ ਡਰਾਉਣੀ ਚੀਜ਼ ਵੇਖ ਲਈ ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ ਜੋ ਸੌਣ ਨਹੀਂ ਦਿੰਦਾ ਖਾਣ ਨਹੀਂ ਦਿੰਦਾ ਬਹਿਣ ਨਹੀਂ ਦਿੰਦਾ ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ ਬੜੀ ਤਾਕਤ ਲੱਗਦੀ ਹੈ ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ ਭਾਈ ਸਾਹਿਬ ਕਹਿੰਦੇ ਨੇ ਨਹੀਂ ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ ਦੇ ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸ ਤਰ੍ਹਾਂ ਕਰ ਗੁਰੂ ਅੱਗੇ ਹੀ ਕਹਿ ਦੇ ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਓ ਕਿਉਂਕਿ ਗੁਰੂ ਦਾ ਰੂਪ ਨੇ ਮਤ ਸ਼ਰਮ ਕਰੋ ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ ਗੁਰੂ ਰੂਪ ਖਾਲਸਾ ਜੀ ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ ਮੈਨੂੰ ਖਿਮਾ ਕਰ ਦਿਓ ਲਾ ਦਿਓ ਤਨਖਾਹ ਗੁਨਾਹਗਾਰ ਹਾਂ ਲਾਓ ਸਜ਼ਾ ਮੈਨੂੰ ਪਰ ਮੈਨੂੰ ਮਾਫ਼ ਕਰ ਦਿਓ ਮੈਂ ਅੱਗੋਂ ਤੋਂ ਰਾਹ ਪੈ ਜਾਵਾਂ ਮੇਰੀ ਨਿਗਾਹ ਵਿੱਚ ਮੈਲ ਆ ਗਈ ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ ਪਰ ਇਸਤਰੀ ਪਰ ਪੁਰਖ ਸੰਗ ਹੋ ਗਿਆ ਮੈਨੂੰ ਖਿਮਾ ਕਰੋ ਮੈਨੂੰ ਰਾਹ ਪਾਓ ਤੇ ਜੇ ਨਹੀਂ ਦੱਸਾਂਗਾ ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ ਖਾਲਸੇ ਅੱਗੇ ਨਹੀਂ ਰੱਖਾਂਗਾ ਗੁਰੂ ਅੱਗੇ ਨਹੀਂ ਰੱਖਾਂਗਾ ਦੋਸ਼ ਅੰਦਰ ਰਹੇਗਾ ਚੱਲਦਾ ਰਹੇਗਾ ਬਲਦਾ ਰਹੇਗਾ ਵੱਧਦਾ ਰਹੇਗਾ ਗੁਨਾਹਗਾਰੀ ਚਲਦੀ ਰਹੇਗੀ ਨਹੀਂ ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ ਔਰ ਇੱਕ ਹੋਰ ਗੱਲ
तुसा देखिया घरां विच ते बाहर कुछ जानवर ऐसे भी हुंदे ने जेड़े अपना आप छुपाउंदे ने, जिन्हां दे डंग विच जहर हुंदी वो अपने आप नूं लुका के रखदे ने, क्योंकि उन्हां नूं पता है साडी जहर दे कारण करके संसार साडा दुश्मन है। असी डंग मारन वाले इस करके अगले डंग चुकी फिरदे ने साडे खिलाफ। सब नूं भी पता है, पिछू नूं भी पता है, इन्हां नूं पता है कि साडे खिलाफ डंग चुकी होई है जिन्हां नूं साडे कोलों खतरा है, ते फिर ये अख बचाउंदे ने। ध्यान देना, सप ते निगाह पै जावे एक कतराएगा, अगा पिछा होण दा जतन करेगा, पिछू हनेरे विच तां अपना दा लाउण दा जतन करेगा, लेकिन जे चानण कर दिओ ते भज के खूंजे च वड़न दी कोशिश करेगा। उहनूं पता है कि मेरे बारे जानदे ने, मैनूं मारदे ने। बिल्कुल इसे तरह डंग मारन वाले जानवरां वांग जिहड़े दोष ने ना बुराइयां, ये भी मनुख नूं अग्ञान दे हनेरे विच डंगदियां ने। जे किते बंदा अपने आप ते निगाह मारनी शुरू कर दे, अपने आप नूं देखण दा जतन करे ना कि मैं की हां, मेरे अंदर काम कितना है, क्रोध कितना है, मेरे अंदर हंकार कितना है, मेरे अंदर निंदा कितनी है, ईरखा कितनी है, इन्हां नूं भजना पै जाणगी। इन्हां दोषां नूं घबराहट पैदा हो जाएगी कि तां बंदा जिस नूं असां डंगणा है तां वेख रहे सन, ये डंग नहीं मारन देवेगा, ये जहर नहीं घोलन देवेगा, ये सुचेत हो गया, खेरे जीवन विचों लठ जांदे ने, सिर्फ निगाह रखण दी लोड़ है। भाई साहब भाई गुरदास जी, क्योंकि आप पूर्ण गुरसिख, गुरु के सामने अपने दोष रख देण वाले, गुरमत लैण वाले, दुरमत तजन वाले ने, वो अपने आप ते निगाह रखते ने, ते सानू अपने आप ते निगाह रखण वास्ते एक बड़ा प्यारा जिहा ढंग दसदे ने। वो कंजरे किरत घर नहीं बनना, गुनाहगार नहीं बनना, ते निगाह मारिए ते कुछ अंदर पिया नजर आ जाएगा। कहने हो अपराधी गुनाहगार, अपराधी कहने जिसने अपराध कर लिया हो, वे दोष कर लिया हो, जिदे कोलो गुनाह हो गया हो, वो कहने एक मुलजम हुंदा है ते एक मुजरम हुंदा है। मुलजम हुंदा है जिते इल्जाम दोष धरिया गया हो कि इसने हो सकता है गुनाह किया, लेकिन जिसले साबित हो जावे इन्हें गुनाह किया फिर कहने ने मुलजम नहीं मुजरम है, इहदे कोलो जुर्म होया है, पक्की गल। मुलजम तो मुजरम हो जाता है, ते जेड़ा बंदा मान ही लवे ना, कन्फेस कर लवे, वह कहता जी मैं मुजरम हाँ, वह नहीं कहता मैं मुलजम हाँ। मुलजम तो उहदे ते इल्जाम लाया जा, मुजरम हुंदा जिहड़ा मन लवे या जिहदा साबित हो जाए। भाई साहब कहते ने मुजरम बन के गुरु के चरणा विच गटहरे च खड़े हो जाओ, मन लई हो अपराधी गुनाहगार हो, बेमुख मंदा चोर यार जुआर हो। कई बार ऐसा भी होया होगा, गुनाह मैं कीते नहीं, या मैं तो होए नहीं, या मौका नहीं मिले, कई तरह के गुनाहगार ने। एक वो होंदे ने जेड़े कर लेंदे ने फड़े नहीं जांदे, एक वो होंदे ने जेड़े करदे ने फड़े जांदे ने सजा मिल जांदी, एक वो भी होंदे ने माफ करना जेड़े करना चाहुंदे ने दा नहीं लगा। अंदर गुनाह पल रहा है, अंदर गुनाह की बिरती चल रही, घट गुनाहगार वो भी कोई नहीं, दा नहीं लगा लेकिन करना चाहुंदा है। तिने ही गुनाहगार। भाई साहब कहते ने हो अपराधी गुनाहगार हो, बेमुख मंदा चोर यार जुआर हो। जुआ एक खेड़दा है पिया, फड़िया गया, एक खेड़दा है पिया नहीं फड़िया गया, एक कोई जिहड़ा खेड़न नूं जी करदा डरदा नहीं पिया खेड़दा, उत्थे दा उत्थे ही खड़ा, कोई वखरा नहीं खड़ा उन्हां। एक शराब पी रहा है डिग रहा है, एक शराब पी के मुंह च खुशबू घोल लैंदा है पता नहीं लगन देंदा, आके छेती नाल सौ जांदा है नहीं पता लगा। एक वो है जिदा शराब पीन नू जी करदा है ते डाक्टर ने रोक रखे है, या करदिया तो डरदा नहीं पीता, इको ही थां ते खड़े, तिने ही गुनाहगार। भाई साहब कहंदे ने जे अंदर चोरी है कर ली है फड़े गए नहीं कीती, करन नू जी करदा है तां भी चोर है, ते कदे कदे अपने आप ते निगाह एवें मारनी चाहीदी है करन नू जी करदा है, गुनाह करन दी बिरती अंदर खड़ी है कि गुनाह करके फड़े नहीं गए, कोई कसर होवेगी, गुनाहगार साबित नहीं होए, या गुनाहगार साबित हो गए फिर भी ठीक हां। चोर यार जुआर हो पर घर जो हंदा, लोकां दे घरां वाल मेरी निगाह, निंदक दुष्ट हराम खोर ठग देश ठगंदा। ते भाई साहब नूं इह सारे औगण जिहड़े ने चंगे नहीं लगदे, भाई साहब कहिंदे ने औगण कढ़न दी लोड़ है। गुरु के प्यार वालियां दे नाल रल के सिमरन करके
ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਤੋਰਾ ਆਪਾਂ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ, ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਹੈ ਤੇ ਆਪਣੇ ਆਪ ਤੋਂ ਵੀ ਸੁਪੇ ਰਹੇ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ ਤਾਂ ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਵਾਂ, ਫਲਾਣਾ ਜੀ ਬੜਾ ਹਰਾਮੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਣ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ, ਆਪਣੀ ਬਿਰਤੀ ਵਿੱਚ ਉਹਨਾਂ ਔਗਣ ਦਾ ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚਲੀ। ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ, ਗੁਣਾ ਦੀ ਹਰ ਬੰਦੇ ਵਿੱਚ ਗੁਣ ਵੀ ਹੈ ਤੇ ਔਗਣ ਵੀ ਹੈ। ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਮੈਥੋਂ ਇਹ ਹੋਈਏ, ਬੇਮੁਖ ਹੋਵਣ ਬੇਮੁਖਾਂ, ਬੇਮੁਖਾਂ ਤੋਂ ਜਿਹੜੇ ਬੇਮੁਖ ਨੇ, ਮਾੜੇ ਤੋਂ ਮਾੜੇ ਨੇ, ਮੈਂ ਜੇ ਬੇਮੁਖ ਨਾ ਡਿੱਠੇ ਮੇਰੇ ਨਾਲ ਤਾਂ ਕੋਈ ਨਹੀਂ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨਹੀਂ ਪਤਾ, ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ, ਜਾਂ ਤਾਂ ਅੱਤ ਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਜਾਂ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਜਾਂ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ਼ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ, ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਵੇਂ ਛਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ। ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁਖ ਹੋਏ, ਮੈਂ ਜੇ ਇਹ ਬੇਮੁਖ ਨਾ ਡਿੱਠੇ। ਕਹਿੰਦੇ ਨੇ ਬੱਜਰ ਬਾਪਾਂ ਬੱਜਰ ਬਾਪ, ਮੈਂ ਜਿਹੇ ਕਰ ਵੈਰੀ ਇੱਠੇ, ਮੇਰੇ ਵਰਗਾ ਮੂਰਖ ਹੋਵੇਗਾ। ਮਹਾਪਾਪਾਂ ਤੋਂ ਮਹਾਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ। ਕਰ ਕਰ ਸਿੱਠਾਂ ਬੇਮੁਖਾਂ, ਕਹਿੰਦੇ ਬੇਮੁਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ। ਆਪੋ ਬੁਰੇ ਜਾਣ ਕੇ ਸਿੱਠੇ, ਲੋਕਾਂ ਨੂੰ ਮੈਂ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਹੇ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲੋਂ ਬੁਰੇ ਦੱਸਦਾ ਰਹੇ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ, ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ। ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾਂ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ ਹੈ, ਬਹੁਤ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ, ਲੱਖ ਲੱਖ ਇੱਕ ਨੂੰ ਇੱਕ ਦੁਧਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਹੈ, ਪੂਰੀ ਹੋਣ ਵਾਲੀ ਨਹੀਂ। ਕਰ ਕਰ ਸਾਂਗ ਹੁਰੇ ਹਾਂ, ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ ਨੇ, ਲੋਕਾਂ ਦੀਆਂ ਨਕਲਾਂ ਲਾਈਆਂ ਨੇ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ ਨੇ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ। ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬਣੀ, ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ, ਜਿਹੜਾ ਦੂਜਿਆਂ ਦੇ ਸਾਂਗ ਲਾਉਂਦਾ ਹੋਵੇ, ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚ ਜਾਂਦਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਹਾਂ, ਲੋਕਾਂ ਦੇ ਸਾਂਗ ਲਾਉਂਦੇ ਹਾਂ, ਲੋਕਾਂ ਦਾ ਮਜ਼ਾਕ ਉਡਾਉਂਦੇ ਹਾਂ, ਮੈਂ ਆਪ ਸਭਾ ਵਿੱਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸਿਰਿੱਠੇ, ਪਰ ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ, ਮੈਨੂੰ ਪਤਾ ਲੱਗਾ ਇਸ ਸ੍ਰਿਸ਼ਟੀ ਵਿੱਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਹਿਣ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਕਰਨੇ ਨਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ,
ਉਹਨਾਂ ਲੋਕਾਂ ਤੋਂ। ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਕਣਾਂ ਦਾ ਮੰਨਦੀ, ਕਿਰਤ ਕਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚੇ ਭਾਈ ਸਾਹਿਬ। ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ। ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ, ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ। ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰਕਜਨ ਵਾਸ, ਕਰਕਜਨ ਤਾਸ ਤੇ ਟੱਕ ਲਚੱਲੀ ਚੂੜੀ, ਨੀਵੇਂ ਤੋਂ ਨੀਵੀਂ ਜਾਤ। ਰੱਤ ਦਾ ਲਿਬੜਿਆ ਹੋਇਆ ਕੱਪੜਾ, ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ, ਇੱਕ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ, ਤੇ ਕੁੱਤੇ ਦਾ ਮਾਸ ਉਹ ਵੀ ਸ਼ਰਾਬ ਚ ਰਿੜਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਡਾਕੇ ਕਿਉਂ ਲੈ ਜਾ ਰਹੀ। ਤੋ ਕਹਿੰਦੀ ਹੈ ਨਦਰੀ ਪਵੇ ਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗਾ। ਅੱਗੇ ਕਿਹੜਾ ਚੰਗਾ ਹੈ, ਪਰ ਨਹੀਂ ਉਹ ਕਹਿੰਦੀ ਇਹ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਦੀ ਆਖੀ ਦਾ, ਕਿਤੇ ਕਿਤੇ ਕਿਰਤ ਕਣ ਤਾਂ ਸਰੀਰ ਚ ਜੀਵਨ ਚ ਚੱਲਦਾ ਨਹੀਂ ਰਹੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਟਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ, ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ ਹੈ ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਹ ਤੋਂ ਵੱਡੀ ਕਿਰਤ ਘਟਤਾ ਕੀ ਹੋਵੇ। ਮੈਂ ਜੇ ਹਾਂ ਨਾ ਕਿਰਤ ਕਣ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜੇ ਹਾਂ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਤੱਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜੇ ਹਾਂ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ, ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਪਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਪਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ, ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨਹੀਂ ਦੇਹ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਨਾਂ ਦੀ ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਏ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ 'ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ, ਗੁਰ ਕੀ ਨਿੰਦਾ ਸੁਣੇ ਨਾ ਕਾਣ। ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਆਵਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਜਿਹਾ ਬੇਮੁਖ ਨਾ ਕੋਈ, ਸਤਿਗੁਰ ਤੇ ਬੇਮੁਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁਖ, ਹੋਰਨਾਂ ਦੇ ਮੈਂ ਕੀ ਸਨਮੁਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁਖ। ਕਹਿੰਦੇ ਨੇ ਮੈਂ ਜੇ ਹਾਂ ਕੋ ਦੁਸ਼ਟ ਨਾ ਹੈ, ਨਿਰਵੈਰ ਸੋ ਵੈਰ ਵਿਕਾਰਾ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ। ਮੈਂ ਜੇ ਹਾਂ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ, ਵਿਸ਼ਵਾਸ ਧਰੋਹੀ ਵਿਸ਼ਵਾਸ ਘਾਟੀ ਅਕਿਰਤ ਕਣ, ਮੈਂ ਕੋ ਨਾ ਰੱਖਦਾ। ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ, ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ ਹੈ। ਬਗਲ ਸਮਾਧੀ ਨੀਰ ਆਹਾਰਾ, ਉੱਤੋਂ ਵੇਖਣ ਨੂੰ ਚੰਗਾ ਚੰਗਾ, ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ ਖਲੋਂਦਾ, ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਡੱਡੀ ਨੂੰ
ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ। ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ, ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਏ। ਭਾਈ ਸਾਹਿਬ ਕਹਿੰਦੇ ਨੇ, ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ। ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ। ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ, ਮੈਂ ਜਿਹਾ ਨਾ ਦੁਬਾਜਰਾ ਦੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ

ਕੋਈ ਕਿਸੇ ਵਿੱਚ, ਕੋਈ ਕਲੱਬਾਂ ਵਿੱਚ ਬੈਠੇ, ਕੋਈ ਟੀਵੀ ਅੱਗੇ ਬੈਠੇ, ਪਰ ਧੰਨ ਨੇ ਉਹ ਗੁਰੂ ਕੇ ਪਿਆਰ ਵਾਲੇ ਜਿਹੜੇ ਦੂਰੋਂ ਦੂਰੋਂ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ। ਗੁਰੂ ਰਾਮਦਾਸ ਪਾਤਸ਼ਾਹ ਆਪ ਸੰਗਤਾਂ ਨੂੰ ਧੰਨ ਆਖਦੇ ਨੇ।

ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਦੋ ਤਿੰਨ ਮਿੰਟ ਦੱਸਦੇ ਰਹਿੰਦੇ ਹਨ। ਗੁਰੂ ਪੰਚਮ ਪਾਤਸ਼ਾਹ ਜੀ ਕੋਲ ਦੋ ਸਿੱਖ ਆਏ, ਕਹਿਣ ਲੱਗੇ ਇੱਕ ਬੜਾ ਭਾਰਾ ਔਗੁਣ ਆ ਗਿਆ ਹੈ, ਆਪ ਕਿਰਪਾ ਕਰੋ ਉਹ ਜਾਂਦਾ ਰਹੇ। ਪਾਤਸ਼ਾਹ ਨੇ ਪੁੱਛਿਆ ਕੀ ਔਗੁਣ ਆਏ? ਕਹਿਣ ਲੱਗੇ ਰਕਸ਼ਨਾ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਐਸੀ ਕਿਰਤ ਹੋ ਗਈ ਹੈ, ਸੱਚ ਨੂੰ ਵਸਾਉਣਾ ਚਾਹੁੰਦੇ ਹਾਂ ਰਸਨਾ ਤੇ ਤਾਂ ਵੀ ਨਹੀਂ ਵਸਦਾ। ਆਪ ਕਿਰਪਾ ਕਰੋ ਕਿਸੇ ਤਰ੍ਹਾਂ ਵੀ ਇਹ ਝੂਠ ਜਾਵੇ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਝੂਠ ਤਾਂ ਸਵਰਗਾਂ ਦੇ ਬੂਹੇ ਤੋਂ ਵੀ ਮਨੁੱਖ ਨੂੰ ਲਿਆ ਕੇ ਨਰਕਾਂ ਵਿੱਚ ਸੁੱਟ ਦਿੰਦੇ, ਝੂਠ ਨਾ ਬੋਲਿਆ ਕਰੋ। ਕਹਿਣ ਲੱਗੇ ਬੜਾ ਮੁਸ਼ਕਿਲ ਹੈ, ਕੋਈ ਸੁਖੈਨ ਤਰੀਕਾ ਦੱਸੋ। ਪਾਤਸ਼ਾਹ ਨੇ ਆਖਿਆ ਇੱਕ ਕਾਗਜ਼ ਕਲਮ ਲਓ, ਜਿਤਨੇ ਸਾਰੇ ਝੂਠ ਹਨ ਉਹ ਤੁਸੀਂ ਕਾਗਜ਼ ਤੇ ਲਿਖਦੇ ਜਾਓ, ਇੱਕ ਬਣਾਓ ਗੁਰਦੁਆਰਾ ਧਰਮਸਾਲ, ਬਸ ਇੱਕ ਕੰਮ ਕਰੋ ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰੋ, ਸਭ ਠੀਕ ਹੋ ਜਾਏਗਾ। ਉਹ ਕਾਗਜ਼ ਗ੍ਰੰਥੀ ਦੇ ਰਾਹੀਂ ਸਾਨੂੰ ਭੇਜ ਦੇ, ਕਹਿੰਦੇ ਨੇ ਪਹਿਲੇ ਮਹੀਨੇ ਜਿੰਨੇ ਝੂਠ ਲਿਖੇ ਗਏ, ਬੜਾ ਕਾਗਜ਼ ਭਰਿਆ ਸੀ, ਪਰ ਸੰਗਤ ਵਿੱਚ ਜਾ ਕੇ ਬੈਠਣ ਲੱਗ ਪਏ, ਜਦੋਂ ਝੂਠ ਬੋਲਣ ਸ਼ਰਮ ਆਵੇ ਲੱਜਾ ਆਵੇ। ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚੋਂ ਨਾਗਾ ਨਹੀਂ ਕਰਨਾ। ਦੂਜੇ ਮਹੀਨੇ ਹੋਰ ਘਟ ਗਏ ਤੇ ਜਦੋਂ ਛੇਵਾਂ ਮਹੀਨਾ ਆਇਆ ਗੁਰੂ ਕੀ ਸਾਧ ਸੰਗਤ, ਜਦੋਂ ਗੁਰੂ ਕੋਲ ਚਿੱਠੀ ਪਹੁੰਚੀ ਉਹਦੇ ਵਿੱਚ ਇੱਕ ਵੀ ਝੂਠ ਨਹੀਂ ਸੀ। ਪਾਤਸ਼ਾਹ ਨੇ ਬਚਨ ਆਖਿਆ,

ਮੇਰਾ ਤੇ ਤੱਤੀ ਲੋਹ ਤੇ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

आज पे तिस रब दे उकेला विसरिया जो मन चितना चेते सन से गाली।

ਕਿਸੇ ਨੂੰ ਕੀ ਪਤਾ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਇਸ ਗੱਲ ਦੀ ਖਬਰ ਉਹ ਵੀ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ। ਰਾਵਣ ਵਰਗੇ ਕਿੱਡੇ ਵੱਡੇ ਪਰਿਵਾਰ ਦਾ ਮਾਲਕ, 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਐਡੀ ਵੱਡੀ ਸਮਰੱਥਾ ਦਾ ਮਾਲਕ, ਲੰਕਾ ਸ਼ਾ ਕੋਟ, ਸਮੁੰਦਰ ਸੀ ਖਾਹੀ, ਤਹਿ ਰਾਵਣ ਘਰ ਖਬਰ ਨਾ ਪਾਈ। ਇਸ ਗੱਲ ਦੀ ਕਿਸੇ ਨੂੰ ਵੀ ਖਬਰ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਮਰਨਾ ਜ਼ਰੂਰ ਹੈ, ਜੋ ਆਇਆ ਹੈ ਉਸਨੇ ਇੱਕ ਦਿਨ ਜ਼ਰੂਰ ਜਾਣਾ ਹੈ, ਪਰ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਦੇਸ਼ ਕੌਮ ਦੀ ਸੇਵਾ ਕਰਕੇ ਜਾਂਦੇ ਹਨ। ਉਹਨਾਂ ਦਾ ਆਉਣਾ ਵੀ ਤਨਤਾ ਦੇ ਯੋਗ ਹੈ ਤੇ ਸੰਸਾਰ ਤੋਂ ਜਾਣਾ ਵੀ ਉਹਨਾਂ ਦਾ ਸਫਲ ਹੈ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਜੋ ਦੁਨੀਆ ਦੇ ਵਿੱਚ ਆ ਕੇ ਸੰਸਾਰ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਦਰਗਾਹ ਵਿੱਚ ਵੀ ਐਸਾ ਸ੍ਰੇਸ਼ਟ ਅਸਥਾਨ ਮਿਲਦਾ ਹੈ। ਤੋ ਸਾਹਿਬ ਕਹਿੰਦੇ ਹਨ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਸੇਵਾ ਸਿਮਰਨ ਕਰਕੇ ਜਾਂਦੇ ਹਨ। ਅਗਲੀ ਕਿਛ ਖਬਰ ਨਾ ਪਾਈ।

ਜਿਸ ਦੇ ਦੂਰ ਦੂਰ ਤਾਂ ਬੜੀ ਭਿਆਨਕ ਅੱਗ ਲੱਗੀ ਹੋਈ ਹੈ। ਜੋ ਅਗਨੀ ਵੱਡੇ ਵੱਡੇ ਰੁੱਖਾਂ ਨੂੰ, ਪੱਲੇ ਹੋਏ ਰੁੱਖਾਂ ਨੂੰ ਸਾੜਦੀ ਤੁਰੀ ਜਾਂਦੀ ਹੈ। ਤੇ ਜੇ ਪਿੱਛੇ ਵੇਖੀਏ ਤਾਂ ਕੋਮਲ ਬੂਟੇ ਹੋਰ ਹਰੇ ਹੁੰਦੇ ਆਉਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਸਭ ਮੇ ਜੋਤ ਜੋਤ ਹੈ ਸੋਏ, ਇੱਕ ਪਾਸੇ ਸੰਸਾਰ ਨੂੰ ਸਮਾਪਤ ਕਰ ਰਿਹਾ, ਇੱਕ ਪਾਸੇ ਸੰਸਾਰ ਨੂੰ ਜਨਮ ਦੇ ਰਿਹਾ। ਉਸ ਦੀ ਜੋਤ ਸਦਾ ਪਰਿਪੂਰਨ ਹੈ। ਜਿਸ ਤਰ੍ਹਾਂ ਅਨੇਕਾਂ ਘੜਿਆਂ ਦੇ ਵਿੱਚ ਜਲ ਹੁੰਦਾ ਤੇ ਸਭ ਘੜਿਆਂ ਵਿੱਚੋਂ ਆਕਾਸ਼ ਮੰਡਲ ਨਜ਼ਰ ਆ ਰਿਹਾ। ਘੜੇ ਜਲ ਦੇ ਭਰੇ ਹੁੰਦੇ ਹਨ ਤੇ ਉਸ ਜਲ ਵਿੱਚੋਂ ਆਕਾਸ਼ ਮੰਡਲ ਨਜ਼ਰ ਆ ਰਿਹਾ ਹੁੰਦਾ। ਤੇ ਜੇ ਕੋਈ ਘੜਾ ਟੁੱਟ ਜਾਵੇ ਤਾਂ ਆਕਾਸ਼ ਨਹੀਂ ਮਰਦਾ, ਕੇਵਲ ਇਹ ਸਰੀਰ ਦਾ ਠੀਕਰਾ ਹੀ ਟੁੱਟਦਾ ਹੈ। ਇਸੇ ਤਰ੍ਹਾਂ ਹੀ ਸੰਸਾਰ ਤੇ ਜੋ ਜੀਵ ਆਉਂਦਾ ਹੈ, ਸਾਹਿਬ ਕਹਿੰਦੇ ਹਨ, ਕੌਣ ਕਹਿੰਦਾ ਕਿ ਫਲਾਣਾ ਮਰ ਗਿਆ ਹੈ? ਨਹੀਂ, ਕੌਣ ਮੂਆ ਰੇ ਕੌਣ ਮੂਆ, ਉਹ ਤਾਂ ਪਵਨੇ ਮੈਂ ਪਵਨ ਸਮਾਇਆ, ਪੰਜ ਤੱਤਾਂ ਦਾ ਇਨਸਾਨ ਬਣਾਇਆ। ਉਹ ਪੰਜੇ ਤੱਤ ਜਦੋਂ ਵੱਖ ਹੋ ਜਾਂਦੇ ਹਨ, ਇਨਸਾਨ ਦੀ ਮ੍ਰਿਤੂ ਹੋ ਜਾਂਦੀ ਹੈ। ਸਾਹਿਬ ਕਹਿੰਦੇ ਹਨ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਮਨ ਹਾਰੇ ਕੀ ਕਮਨ ਟੇਕ, ਕੌਣ ਮੂਆ ਰੇ ਕੌਣ ਮੂਆ। ਇਹ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਹੈ। ਇਹ ਜੱਗ, ਇਹ ਸਾਰਾ ਸੰਸਾਰ ਉਸ ਈਸ਼ਵਰ ਦੀ ਕੋਠੜੀ ਹੈ, ਰਚਨਾ ਹੈ। ਸਾਹਿਬ ਬਾਣੀ ਵਿੱਚ ਇਸ ਪ੍ਰਕਾਰ ਦੱਸ ਰਹੇ ਹਨ।

ਦੁਆਰਪਾਲ ਦੋ ਗੁਰਸਿੱਖਾਂ ਵਿੱਚੋਂ ਇੱਕ ਚਲਾ ਗਿਆ ਸੀ। ਰਾਤ ਨੂੰ ਰਾਸਧਾਰੀਆਂ ਦੀ ਰਾਸ ਵੇਖਣ ਚਲਾ ਗਿਆ ਸੀ। ਸਵੇਰੇ ਆਇਆ ਤੇ ਮਹਾਰਾਜ ਨੇ ਪੁੱਛ ਲਿਆ, ਕਿਉਂ ਬਈ ਰਾਤ ਹਾਜ਼ਰ ਰਹੇ ਸੋ? ਬੜਾ ਪਰੇਸ਼ਾਨ ਹੋਇਆ। ਮਹਾਰਾਜ ਨੇ ਪੁੱਛਿਆ, ਕਿਉਂ ਬਈ ਰਾਤ ਪਹਿਰੇ ਤੇ ਹਾਜ਼ਰ ਰਹੇ ਸੋ? ਬੋਲ ਪਿਆ, ਕਹਿਣ ਲੱਗਾ, ਮਹਾਰਾਜ ਮੈਂ ਗੈਰ ਹਾਜ਼ਰ ਹੋ ਗਿਆ ਸੀ। ਕਿੱਥੇ ਗਿਆ ਸੈਂ? ਕਹਿੰਦਾ ਜੀ, ਰਾਸ ਵੇਖਣ ਚਲਾ ਗਿਆ ਸੀ। ਨਾਲ ਦੇ ਪਿੰਡ ਰਾਸਧਾਰੀਏ ਬੜੇ ਗੁਣੀ ਆਏ ਸਨ, ਬੜਾ ਚਿਰ ਹੋ ਗਿਆ ਸੀ ਜਦ ਤੋਂ ਤੁਹਾਡੇ ਚਰਨਾਂ ਵਿੱਚ ਆਇਆ, ਇਸ ਪਾਸੇ ਕਦੇ ਗਏ ਨਹੀਂ ਸਨ, ਚਲਾ ਗਿਆ ਸਾਂ, ਗਲਤੀ ਹੋ ਗਈ। ਸਾਹਿਬ ਕਹਿਣ ਲੱਗੇ, ਚੰਗਾ ਕੀਤਾ ਜੀ, ਗਿਆ ਏ, ਚੰਗਾ ਕੀਤਾ। ਤੂੰ ਦੱਸ ਕੀ ਵੇਖਿਆ ਤੇ ਕੀ ਸੁਣਿਆ? ਕਹਿਣ ਲੱਗਾ, ਮਹਾਰਾਜ ਚੰਗਾ ਕੋਈ ਨੀ ਕੀਤਾ, ਮੈਂ ਬਹੁਤ ਮਾੜਾ ਕੀਤਾ। ਇੱਕ ਤਾਂ ਗੈਰ ਹਾਜ਼ਰੀ ਕੀਤੀ, ਸੇਵਾ ਤੋਂ ਗੈਰ ਹਾਜ਼ਰੀ ਕੀਤੀ, ਇੱਕ ਮੈਂ ਗਲਤ ਪਾਸੇ ਗਿਆ, ਚੰਗਾ ਤਾਂ ਮੈਂ ਕੋਈ ਨੀ ਕੀਤਾ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਦੱਸ ਵੇਖਿਆ ਕੀ ਤੇ ਸੁਣਿਆ ਕੀ? ਸਿਰ ਨੀਵਾਂ ਕਰਕੇ ਖਲੋ ਰਿਹਾ, ਖਿਮਾ ਮੰਗੀ। ਮਹਾਰਾਜ ਨੇ ਫਿਰ ਪੁੱਛਿਆ, ਵੇਖਿਆ ਕੀ ਤੇ ਸੁਣਿਆ ਕੀ? ਕਹਿੰਦਾ, ਮਹਾਰਾਜ ਨਾ ਕੁਝ ਵੇਖਿਆ ਤੇ ਨਾ ਸੁਣਿਆ। ਕਿਉਂ ਬਈ, ਐਸਾ ਕਿਵੇਂ ਹੋ ਗਿਆ? ਕਹਿਣ ਲੱਗਾ, ਮਹਾਰਾਜ ਗਿਆ ਤਾਂ ਬੜਾ ਧਾ ਕੇ ਸਾਂ ਤੇ ਭੀੜ ਨੂੰ ਚੀਰਦਾ ਸਿਰੇ ਤੇ ਜਾ ਪਹੁੰਚਿਆ, ਪਰ ਉੱਥੇ ਕੁਝ ਕਹਾਣੀ ਹੋਰ ਤਰ੍ਹਾਂ ਹੋ ਗਈ। ਲੋਕ ਰਾਸਧਾਰੀਆਂ ਨੂੰ ਛੱਡ ਕੇ ਮੇਰੇ ਵੱਲ ਵੇਖਣ ਲੱਗ ਪਏ, ਔਰ ਕੁਝ ਲੋਕ ਗੱਲਾਂ ਵੀ ਕਰਨ ਲੱਗ ਪਏ, ਗੁਰੂ ਕਾ ਸਿੱਖ ਇੱਥੇ ਕਿੱਧਰ ਫਿਰਦਾ, ਵੇਸ ਤੋਂ ਗੁਰੂ ਕਾ ਸਿੱਖ ਜਾਪਦਾ, ਇਹਦੀ ਦੋਹਰੀ ਦਸਤਾਰ, ਇਹਦੀ ਸ੍ਰੀ ਸਾਹਿਬ, ਇਹਦੇ ਰਹਿਣੀ ਬਹਿਣੀ ਦੇ ਸਾਰੇ ਲੱਛਣ ਪੂਰਨ ਗੁਰਸਿੱਖਾਂ ਵਾਲੇ ਨੇ, ਇਹ ਇੱਥੇ ਕੀ ਕਰਨਾ ਹੈ? ਤੇ ਜੇ ਇੱਥੇ ਆਇਆ ਰਾਤ, ਇੱਥੇ ਜਾਗਦਾ ਰਿਹਾ, ਅੰਮ੍ਰਿਤ ਵੇਲੇ ਕਿਵੇਂ ਜਾਗੇਗਾ? ਜੇ ਅੰਮ੍ਰਿਤ ਵੇਲੇ ਨਾ ਜਾਗਿਆ ਤੇ ਨਿਤਨੇਮ ਕਿਵੇਂ ਕਰੇਗਾ? ਨਿਤਨੇਮ ਨਾ ਕਰੇਗਾ ਤੇ ਫਿਰ ਸਿੱਖ ਕਿਵੇਂ ਹੋਇਆ? ਫਿਰ ਤਾਂ ਕੋਈ ਰੂਪੀਆ ਹੀ ਹੋਣਾ, ਜਿਵੇਂ ਅਸੀਂ ਰਾਸਧਾਰੀਏ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਤੇ ਲੋਕਾਂ ਦਾ ਜੀਵ ਪਰਚਾਵਾ ਪੈ ਕਰਨੇ ਆ, ਕਿਤੇ ਵੀ ਤਾਂ ਨਹੀਂ ਸਿੱਖ ਦਾ ਰੂਪ ਧਾਰਨ ਕਰਕੇ ਆਪਣਾ ਜਾਂ ਲੋਕਾਂ ਦਾ ਜੀਵ ਪਰਚਾਵਾ ਕਰਦਾ ਫਿਰਦਾ? ਕਹਿੰਦਾ, ਮਹਾਰਾਜ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੇਰੇ ਕੋਲ ਖਲੋਣਾ ਔਖਾ ਹੋ ਗਿਆ, ਮੈਂ ਪਿਛਾਂ ਨੂੰ ਨਿਕਲਣਾ ਚਾਹਿਆ ਪਰ ਨਿਕਲਣ ਨਹੀਂ ਦਿੱਤਾ ਉਹਨਾਂ ਨੇ, ਮੈਂ ਉੱਥੇ ਹੀ ਸਿਰ ਗੋਡਿਆਂ 'ਚ ਦੇ ਕੇ ਬੈਠ ਗਿਆ। ਮਹਾਰਾਜ, ਨਾ ਮੈਂ ਕੁਝ ਸੁਣਿਆ ਤੇ ਨਾ ਕੁਝ ਵੇਖਿਆ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਪਛਤਾਉਂਦਾ ਰਿਹਾ। ਸਾਹਿਬ ਕਹਿਣ ਲੱਗੇ, ਤੂੰ ਫਿਰ ਕਾਹਦਾ ਗੈਰ ਹਾਜ਼ਰ ਹੋ? ਤੇਰਾ ਮਨ ਤਾਂ ਇੱਥੇ ਰਿਹਾ ਨਾ। ਦੂਜੇ ਨੂੰ ਕਹਿਣ ਲੱਗੇ, ਤੂੰ ਤਾਂ ਹਾਜ਼ਰ ਰਿਹਾ ਕਿ ਮਹਾਰਾਜ ਮੈਂ ਤਾਂ ਕਿਧਰੇ ਕਦਮ ਨਹੀਂ ਹਿੱਲਿਆ। ਸਾਹਿਬ ਕਹਿਣ ਲੱਗੇ, ਕਦਮ ਤਾਂ ਤੇਰੇ ਸਰੀਰ ਦੇ ਨਹੀਂ ਹਿੱਲੇ, ਮਨ ਕਰਕੇ ਵੀ ਹਾਜ਼ਰ ਰਿਹਾ। ਗੜਬੜਾ ਗਿਆ, ਕਹਿਣ ਲੱਗਾ, ਮਹਾਰਾਜ ਮਨ ਤਾਂ ਮੇਰਾ ਇਹਦੇ ਮਗਰ ਤੁਰ ਗਿਆ ਸੀ, ਮਨ ਤਾਂ ਮੇਰਾ ਰਾਸਧਾਰੀਆਂ ਵਾਲੇ ਟਿਕਾਣੇ ਤੇ ਪਹੁੰਚ ਗਿਆ ਸੀ, ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਆਉਂਦੀਆਂ ਰਹੀਆਂ ਤੇ ਮੈਂ ਰਚਨਾ ਰਚ ਕੇ ਇਸ ਤਰ੍ਹਾਂ ਨੱਚਦੇ ਹੋਣਗੇ, ਇਸ ਤਰ੍ਹਾਂ ਫੇਰੇ ਲੈਂਦੇ ਰਹਿਣਗੇ, ਮੈਂ ਉਹ ਤਮਾਸ਼ਾ ਅੱਖਾਂ ਦੇ ਸਾਹਮਣੇ ਬਣਾ ਕੇ ਵੇਖਦਾ ਰਿਹਾ। ਸਾਹਿਬ ਕਹਿਣ ਲੱਗੇ, ਇਹ ਬੰਦਾ ਹਾਜ਼ਰ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਗੈਰ ਹਾਜ਼ਰ ਸੀ। ਬੜਾ ਪਛਤਾਵਾ ਲੱਗਾ, ਇਹਦੇ ਨਾਲ ਤਾਂ ਜਾਣ ਵਾਲਾ ਹੀ ਚੰਗਾ ਰਿਹਾ। ਮਹਾਰਾਜ ਕਹਿਣ ਲੱਗੇ, ਨਹੀਂ, ਤੁਸੀਂ ਦੋਵਾਂ ਚੰਗਾ ਨਹੀਂ ਕੀਤਾ, ਜਿਹੜਾ ਮੇਰੇ ਸਰੂਪ ਨੂੰ ਗਲਤ ਜਗ੍ਹਾ ਤੇ ਲੈ ਗਿਆ ਹੈ, ਇਹਨੇ ਵੀ ਮੇਰੇ ਨਾਲ ਦਰੋਹ ਕਮਾਇਆ। ਮਨ ਕਰਕੇ ਹਾਜ਼ਰ ਰਿਹਾ ਹੈ, ਲੇਕਿਨ ਸਰੀਰ ਮੇਰਾ ਸਰੂਪ ਤਾਂ ਉੱਥੇ ਲੈ ਗਿਆ, ਤੇ ਜਿਹੜਾ ਸਰੀਰ ਕਰਕੇ ਇੱਥੇ ਰਿਹਾ ਹੈ, ਮਨ ਕਰਕੇ ਉੱਥੇ ਫਿਰਦਾ ਰਿਹਾ। ਮੈਨੂੰ ਇਹ ਅਧੂਰੇ ਪ੍ਰੇਮੀ ਦੋਵੇਂ ਹੀ ਪ੍ਰਵਾਨ ਨੇ, ਮੈਨੂੰ ਇਹ ਅਧੂਰੀ ਪ੍ਰੀਤ, ਅਧੂਰੀ ਸੇਵਾ, ਅਧੂਰੀ ਹਾਜ਼ਰੀ ਦੋਵਾਂ ਦੀ ਪ੍ਰਵਾਨ ਨਹੀਂ। ਇੱਕ ਸਰੀਰ ਕਰਕੇ ਗੈਰ ਹਾਜ਼ਰ ਫਿਰਦਾ, ਇੱਕ ਮਨ ਕਰਕੇ ਗੈਰ ਹਾਜ਼ਰ ਫਿਰਦਾ। ਮੈਨੂੰ ਤਾਂ ਦੋਵਾਂ ਤਰ੍ਹਾਂ ਨਾਲ ਹਾਜ਼ਰ ਚਾਹੀਦੇ। ਔਰ ਕਈ ਐਸਾ ਕਰਦੇ ਨੇ, ਇੱਥੋਂ ਤੱਕ ਮੈਨੂੰ ਖਿਮਾ ਕਰਨਾ। ਇੱਕ ਵਾਰੀ ਐਸਾ ਵੀ ਹੋਇਆ, ਕਿਸੇ ਪ੍ਰੇਮੀ ਨੂੰ ਕਿਹਾ, ਗੁਰਮੁਖਾ ਕੇਸਾਂ ਦੀ ਬੇਅਦਬੀ ਨਾ ਕਰਿਆ ਕਰ। ਕਹਿੰਦਾ, ਜੀ ਪਿਆਰ ਤਾਂ ਅੰਦਰੋਂ ਚਾਹੀਦਾ, ਕੇਸਾਂ ਨਾਲ ਕੀ ਹੁੰਦਾ? ਕਮਾਲ, ਜੇ ਤੇਰੇ ਅੰਦਰ ਪਿਆਰ ਹੁੰਦਾ ਤੇ ਜਿਸ ਦੇ ਕੇਸ ਨੇ, ਜੇ ਕਲਗੀਧਰ ਦੇ ਚਰਨਾਂ ਨਾਲ ਤੇਰਾ ਪਿਆਰ ਹੈ ਤੇ ਉਹਦੀ ਮੋਹਰ ਦਾ ਤੂੰ ਐਵੇਂ ਬੇੜਾ ਗਰਕ ਕਰਦਾ, ਐਵੇਂ ਹੀ ਉਹਦੀ ਮੋਹਰ ਨੂੰ ਕੈਂਚੀ ਧਰਦਾ? ਨਹੀਂ ਹੋ ਸਕਦਾ ਸੀ, ਤੈਨੂੰ ਗੁਰੂ ਨਾਲ ਪਿਆਰ ਕੋਈ ਨਹੀਂ ਹੋਣਾ, ਅੰਦਰ ਵੀ ਕੋਈ ਨਹੀਂ ਹੋਣਾ, ਅੰਦਰ ਦਾ ਬਹਾਨਾ ਨਾ ਕਰ। ਉਹਨੇ ਇੱਕ ਬੜੀ ਅਜੀਬ ਗੱਲ ਕਹੀ, ਕਹਿਣ ਲੱਗਾ, ਜੀ ਆ ਜਿੰਨੇ ਫਿਰਦੇ ਨੇ ਦਾੜੀਆਂ ਵਾਲੇ, ਕੇਸਾਂ ਵਾਲੇ, ਮੈਂ ਇੱਕ ਗੱਲ ਪੁੱਛਣਾ। ਮੈਂ ਕਿਹਾ, ਦੱਸੋ ਕਿ ਪੰਜ ਕਕਾਰ ਨੇ? ਮੈਂ ਕਿਹਾ, ਬਿਲਕੁਲ ਠੀਕ ਨੇ। ਕਹਿੰਦਾ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ। ਮੈਂ ਕਿਹਾ, ਬਿਲਕੁਲ ਠੀਕ ਹੈ। ਕਹਿੰਦਾ, ਵਿਖਾਓ ਮੈਨੂੰ ਕਿੰਨਿਆਂ ਨੇ ਬਾਕੀ ਦੇ ਚਾਰ ਰੱਖੇ ਹੋਏ। 20% ਮੈਂ ਉਹਨਾਂ ਨਾਲੋਂ ਫਾਲਤੂ ਹਾਂ, ਹੋਰ ਕੋਈ ਖਾਸ ਗੱਲ। ਉਹ ਜਿਨ੍ਹਾਂ ਨੇ ਕੇਸ ਰੱਖੇ ਹੋਏ ਨੇ, ਕੰਘੇ ਦੀ ਬਜਾਏ ਉਹ ਅੰਗੀਠੀ ਤੇ ਪਈ ਕੰਘੀ ਵਰਤਦੇ ਨੇ, ਕੰਘਾ ਕੋਈ ਨੀ ਜੇ ਕੇਸਾਂ ਵਿੱਚ ਰੱਖਦੇ, ਕਿਰਪਾਨ ਕੋਈ ਨੀ ਪਾਉਂਦੇ, ਕਛਹਿਰੇ ਦੀ ਬਜਾਏ ਉਹ ਘੁਟਨੀਆਂ ਜਿਹੀਆਂ ਪਾਈ ਫਿਰਦੇ ਨੇ, ਕੱਛੀਆਂ ਜਿਹੀਆਂ ਜਿਹੜੀਆਂ ਬੱਚਿਆਂ ਨੂੰ ਪਾਈ ਦੀਆਂ ਨੇ, ਉਹੋ ਜਿਹੀਆਂ ਵੱਡੇ ਪਾਈ ਫਿਰਦੇ ਨੇ। ਇੱਕ ਬੜੀ ਗੱਲ ਹੋਵੇਗੀ ਤੇ ਬਹੁਤਿਆਂ ਨੇ ਕੜਾ ਪਾਇਆ ਹੋਵੇਗਾ, ਬਾਕੀ ਤਾਂ
ਕਿੰਨੀਆਂ ਰਹਿਤਾਂ ਤੋਂ ਉਹ ਗੈਰ ਹਾਜ਼ਰ ਨੇ। ਮੈਂ ਉਹਨੂੰ ਇੱਕ ਬੇਨਤੀ ਕੀਤੀ ਸੀ, ਮੈਂ ਕਿਹਾ ਗੁਰਮੁਖਾ ਇੱਕ ਗੱਲ ਦਾ ਧਿਆਨ ਰੱਖਿਆ, ਜਿਤਨਾ ਚਿਰ ਕੇਸ ਨਹੀਂ ਰੱਖਦਾ ਸਿੱਖੀ ਸ਼ੁਰੂ ਨਹੀਂ ਹੁੰਦੀ। ਇੱਕ ਰੁੱਖ ਹੈ ਨਾ, ਉਹਦੇ ਪੰਜ ਹਿੱਸੇ ਨੇ, ਜੜ, ਮੁੱਢ, ਟਾਹਣ, ਪੱਤੇ ਤੇ ਫੁੱਲ। ਉਹੀ ਫੁੱਲ ਜਿਹੜਾ ਫਲ ਦਾ ਰੂਪ ਧਾਰਨ ਕਰਦਾ ਹੈ, ਉਹੀ ਫੁੱਲ ਜਿਸ ਨੇ ਕੱਲ੍ਹ ਨੂੰ ਫਲ ਬਣ ਕੇ ਇਸੇ ਰੁੱਖ ਦਾ ਮੁੜ ਕੇ ਬੀਜ ਬਣ ਜਾਣਾ। ਪੰਜ ਹਿੱਸੇ ਨੇ ਰੁੱਖ ਦੇ। ਕਹਿ ਲੱਗਾ ਜੀ ਹਾਂ,

ਸਮੱਸਿਆ ਤੋਂ ਕਿੰਨੇ ਵਿਗਿਆਨਕ ਸਨ ਜਿਨ੍ਹਾਂ ਨੇ ਬੰਦੇ ਦੇ ਅਧੂਰੇਪਨ ਨੂੰ ਡੱਕਾ ਲਾਇਆ ਕਿ ਨਹੀਂ ਤੂੰ ਅਧੂਰਾ ਨਾ ਹੋ, ਕੁਦਰਤ ਨੇ ਤੈਨੂੰ ਪੂਰਾ ਬਣਾਇਆ, ਇਸ ਪੂਰੇਪਣ 'ਚ ਅਧੂਰਾਪਣ ਪੈਦਾ ਨਾ ਕਰ। ਆਪ ਜੀ ਨੂੰ ਪਤਾ ਹੋਵੇ ਕਿ ਇਸ ਮਨੁੱਖ ਦਾ ਉਹ ਅੰਗ ਨੇ ਜਿਨ੍ਹਾਂ ਦੇ ਬਾਰੇ ਕਹਿਣ ਨੂੰ ਕੋਈ ਕਹਿ ਦੇਵੇ ਕਿ ਕੀ ਫੰਕਸ਼ਨ ਹੈਗਾ ਇਸ ਦੀ, ਕੀ ਕਰਦੇ ਕੀ ਨੇ ਕੇਸ। ਲੇਕਿਨ ਅੱਜ ਵਰਲਡ ਹੈਲਥ ਇੰਸਟੀਚਿਊਟ ਜਿਹੜੀਆਂ ਖੋਜਾਂ 'ਚ ਲੱਗੀ ਹੈ ਉਹਨਾਂ ਵਿੱਚ ਇੱਕ ਖੋਜ ਹੈ ਟੈਲੀਪੈਥੀ। ਧਿਆਨ ਦੇਣਾ, ਦਿਮਾਗ ਦੀਆਂ ਲਹਿਰਾਂ, ਸੋਚਾਂ ਦੀਆਂ ਲਹਿਰਾਂ, ਜੋ ਮੈਂ ਸੋਚਦਾ ਉਹ ਦੂਜੇ ਦੇ ਦਿਮਾਗ ਤੱਕ ਟਰਾਂਸਮਿਟ ਹੁੰਦੀਆਂ ਨੇ, ਬਲਕਿ ਸਾਰੇ ਵਾਤਾਵਰਣ 'ਚ ਨਿਕਲਦੀਆਂ ਨੇ। ਟਿਊਨ ਹੋਇਆ ਆ, ਦੂਸਰਾ ਮਨ ਉਸ ਨੂੰ ਪ੍ਰਵਾਨ ਕਰਦਾ। ਦਿਮਾਗ ਦੀਆਂ ਲਹਿਰਾਂ ਨੂੰ ਜਿਹੜੇ ਲੋਕ ਪ੍ਰਵਾਨ ਕਰਨਾ ਜਾਣਦੇ ਨੇ ਇਕਾਗਰਤਾ ਨਾਲ, ਉਹਨਾਂ ਨੂੰ ਟੈਲੀਪੈਥ ਕਹਿੰਦੇ। ਦਿਮਾਗੀ ਤੌਰ 'ਤੇ ਹੀ ਬਿਨਾਂ ਕੁਝ ਬੋਲਿਆਂ ਆਪਣੇ ਦਿਮਾਗ ਦੀਆਂ ਲਹਿਰਾਂ ਨਾਲ ਹੀ ਮਰੀਜ਼ਾਂ ਦੇ ਦਿਮਾਗ ਦੇ ਵਿੱਚ ਝਟਕੇ ਦੇ ਕੇ ਉਹ ਇਲਾਜ ਵੀ ਕਰਦੇ। ਘਾਲਣਾ ਵਾਲੇ ਲੋਕਾਂ ਦੀ ਗੱਲ ਹੈ। ਪੁਰਾਣੇ ਸਮਿਆਂ ਤੋਂ ਮਨੋਵਿਗਿਆਨਕ ਇਹ ਢੰਗ ਬੱਚਿਆਂ ਨੂੰ ਪੜ੍ਹਾਉਣ ਦੇ ਕੰਮ ਵੀ ਆਉਂਦਾ ਰਿਹਾ, ਚੇਲਿਆਂ ਨੂੰ ਸਿਖਾਉਣ ਦੇ ਕੰਮ ਵੀ ਆਉਂਦਾ ਰਿਹਾ। ਲੇਕਿਨ ਇੱਕ ਪ੍ਰਸ਼ਨ ਪੈਦਾ ਹੋਇਆ, ਅਸੀਂ ਸੁੰਘਦੇ ਹਾਂ ਨੱਕ ਨਾਲ, ਅਸੀਂ ਸੁਣਦੇ ਹਾਂ ਕੰਨਾਂ ਨਾਲ, ਅਸੀਂ ਵੇਖਦੇ ਹਾਂ ਅੱਖਾਂ ਨਾਲ, ਚੱਖਦੇ ਹਾਂ ਜੀਭਾਂ ਨਾਲ, ਤੇ ਅਸੀਂ ਛੋਹ ਕੇ ਜਿਲਦ ਨਾਲ ਆਪਣੇ ਸਰੀਰ ਦੀ ਸਕਿਨ ਨਾਲ ਛੋਹ ਕੇ ਠੰਡੇ ਤੱਤੇ ਦਾ ਪਤਾ ਕਰਦੇ। ਲੇਕਿਨ ਜਿਹੜੀਆਂ ਦਿਮਾਗ ਦੀਆਂ ਲਹਿਰਾਂ ਜਿਹਨੂੰ ਸਿਕਸਥ ਸੈਂਸ ਕਹਿੰਦੇ ਹਾਂ ਆਪਾਂ, ਛੇਵੀਂ ਹਿੱਸ ਕਹਿੰਦੇ ਹਾਂ, ਇਹਦਾ ਸੋਰਸ ਆਫ ਟ੍ਰਾਂਸਮਿਸ਼ਨ ਤੇ ਸੋਰਸ ਆਫ ਸੈਪਸ਼ਨ ਕੀ ਹੋ ਸਕਦਾ? ਔਰ ਤੁਸੀਂ ਹੈਰਾਨ ਹੋਵੋ ਕਿ ਉਹ ਇਸ ਨਤੀਜੇ ਤੇ ਪਹੁੰਚੇ ਨੇ ਕਿ ਟੈਲੀਪੈਥੀ ਦਾ, ਦਿਮਾਗ ਦੀਆਂ ਲਹਿਰਾਂ ਦਾ ਪ੍ਰਸਾਰਣ ਕਰਨ ਵਾਸਤੇ ਤੇ ਇਸ ਨੂੰ ਪ੍ਰਵਾਨ ਕਰਨ ਵਾਸਤੇ, ਇਸ ਨੂੰ ਟ੍ਰਾਂਸਮਿਟ ਕਰਨ ਵਾਸਤੇ ਤੇ ਰਿਸੀਵ ਕਰਨ ਵਾਸਤੇ ਸਵਾਏ ਕੇਸਾਂ ਦੀ ਹੋਰ ਕੋਈ ਸੋਰਸ ਨਹੀਂ। ਔਰ ਇਹ ਬੰਦਿਆਂ ਨੂੰ ਛੱਡੋ, ਬਹੁਤ ਜਾਨਵਰ ਵੀ ਤੁਹਾਨੂੰ ਐਸੇ ਮਿਲਣਗੇ ਜਿਹੜੇ ਚੈਨ ਵਿੱਚ ਹੋਣ ਤੇ ਬੜੇ ਆਰਾਮ ਨਾਲ ਉਹਨਾਂ ਦੇ ਵਾਲ ਉਹਨਾਂ ਦੀ ਸਕਿਨ ਨਾਲ ਉਹਨਾਂ ਦੀ ਜਿਲਦ ਨਾਲ ਰਲੇ ਰਹਿੰਦੇ। ਲੇਕਿਨ ਜ਼ਰਾ ਕੋਈ ਪਿਆਰ ਕਰੋ, ਵਾਲ ਖੜੇ ਹੋ ਜਾਣ। ਜ਼ਰਾ ਕੋਈ ਖਤਰੇ ਵਾਲੀ ਗੱਲ ਹੋਈ, ਵਾਲ ਖੜੇ ਹੋ ਜਾਣਗੇ। ਘਰ ਦੀਆਂ ਕੁੱਤੇ ਤੇ ਬਿੱਲੀਆਂ ਵੀ ਵੇਖ ਲਓ ਐਵੇਂ ਕਰਦੀਆਂ, ਉਹਨਾਂ ਦੀ ਪਿੱਠ ਦੇ ਹੱਥ ਫੇਰੋ, ਵਾਲ ਖੜੇ ਹੋ ਜਾਣਗੇ। ਉਹਨਾਂ ਨੂੰ ਦਬਕਾਓ, ਕੋਈ ਖਤਰਾ ਪੈਦਾ ਹੋ ਗਿਆ, ਕੁੱਤਾ ਆ ਗਿਆ ਬਿੱਲੀ ਵਾਸਤੇ ਤੇ ਬਿੱਲੀ ਦੇ ਵਾਲ ਖੜੇ ਹੋ ਜਾਣ, ਕੋਈ ਦੂਸਰਾ ਕੁੱਤਾ ਬਾਹਰੋਂ ਆ ਗਿਆ ਤੇ ਉਸ ਕੁੱਤੇ ਦੇ ਵਾਲ ਖੜੇ ਹੋ ਜਾਣ। ਇਹ ਕੀ ਹੈ, ਵਾਲ ਕੋਈ ਢਾਲ ਹੈ? ਐਸੀ ਗੱਲ ਨਹੀਂ ਹੈ। ਵਾਲ ਇੰਨੀ ਸੈਂਸਿਟਿਵ ਰੁਚੀ ਰੱਖਦੇ ਨੇ ਕਿ ਇਹ ਫੌਰਨ ਦੂਜੇ ਦੇ ਖਤਰੇ ਤੋਂ ਸੁਚੇਤ ਕਰਾਉਂਦੇ ਨੇ, ਦੂਜੇ ਦੇ ਪਿਆਰ ਨੂੰ ਪ੍ਰਵਾਨ ਕਰਦੇ। ਇਹਨਾਂ ਦੇ ਸਿਰਿਆਂ ਵਿੱਚੋਂ ਨਿਕਲਣ ਵਾਲੀਆਂ ਦਿਮਾਗ ਦੀਆਂ ਸੋਚਾਂ ਦੀਆਂ ਲਹਿਰਾਂ, ਔਰ ਅਸੀਂ ਤਾਂ ਕਈ ਵਾਰੀ ਬਜ਼ੁਰਗਾਂ ਕੋਲੋਂ ਸੁਣਦੇ ਰਹੇ, ਹੁਣ ਵੀ ਕਈ ਲੋਕ ਮੰਨਦੇ ਨੇ, ਕਹਿੰਦੇ ਨੇ ਕਿ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ, ਯਾਰ ਉਹ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ। ਤੇ ਇੱਕ ਗੱਲ ਅਸੀਂ ਇਹ ਵੀ ਸੁਣਦੇ ਹਾਂ, ਕਹਿੰਦੇ ਨੇ ਨਿੱਛ ਮਾਰੀਏ ਤੇ ਕਹਿੰਦੇ ਨੇ ਕਿਸੇ ਨੇ ਯਾਦ ਕੀਤਾ। ਭੌਤਿਕਵਾਦੀ ਕਹੇਗਾ ਕੈਸੀ ਬਕਵਾਸ ਹੈ, ਇਹ ਬਿਲਕੁਲ ਐਸੀ ਬਕਵਾਸ ਨਹੀਂ ਹੈ, ਇਹ ਬਿਲਕੁਲ ਸੱਚਾਈ ਹੈ। ਇੱਕ ਬੰਦੇ ਦੀਆਂ ਗੱਲਾਂ ਆਪਾਂ ਕਰਨੀਆਂ ਸ਼ੁਰੂ ਕਰਦੇ ਨੇ, ਅਚਾਨਕ ਬੈਠੇ ਬੈਠੇ ਕਹਿੰਦੇ ਹਾਂ ਮੈਨੂੰ ਤਾਂ ਫਲਾਣਾ ਬੜਾ ਯਾਦ ਆਉਂਦਾ, ਔਰ 2 ਮਿੰਟ ਬਾਅਦ ਉਹ ਬੂਹਾ ਖੜਕਾ ਦੇ, ਤੇ ਕਹੀਦਾ ਹੁਣੇ ਤੈਨੂੰ ਯਾਦ ਪਏ ਕਰਦੇ ਸਾਂ। ਐਵੇਂ ਨਹੀਂ ਸਾਂ ਯਾਦ ਕਰਦੇ ਪਏ, ਉਹ ਨੇੜੇ ਆ ਰਿਹਾ ਸੀ, ਉਹਦੇ ਦਿਮਾਗ ਦੀਆਂ ਲਹਿਰਾਂ ਸਾਡੇ ਦਿਮਾਗ ਨਾਲ ਟਕਰਾ ਰਹੀਆਂ ਸਨ, ਉਹਦਾ ਖਿਆਲ ਪੈਦਾ ਹੋਇਆ, ਉਹਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੇ ਜਦੋਂ ਅਸੀਂ ਸੋਰਸ ਆਫ ਟ੍ਰਾਂਸਮਿਸ਼ਨ ਤੇ ਸੋਰਸ ਆਫ ਰਿਸੈਪਸ਼ਨ ਦਾ ਜੜ੍ਹਾਂ ਤੋਂ ਕੱਟਣਾ ਸ਼ੁਰੂ ਕਰ ਦਿੱਤਾ ਇਹਦਾ ਰੂਪ, ਹੁਣ ਉਹ ਦਿਮਾਗੀ ਲਹਿਰਾਂ ਬੜੀਆਂ ਕਮਜ਼ੋਰ ਹੁੰਦੀਆਂ। ਜਿੰਨੇ ਰਿਸ਼ੀ ਮਹਾਰਿਸ਼ੀ ਹੋਏ ਨੇ ਪੁਰਾਣੇ ਸਮਿਆਂ ਦੇ, ਉਹ ਸਾਰੇ ਕਲਗੀਧਰ ਪਾਤਸ਼ਾਹ ਦੇ ਸਿੱਖ ਤਾਂ ਨਹੀਂ ਸਨ, ਪਰ ਜਿਨ੍ਹਾਂ ਨੇ ਭਜਨ ਕਰਨਾ ਸੀ, ਜਿਨ੍ਹਾਂ ਨੇ ਧਿਆਨ ਕਰਨਾ ਸੀ, ਜਿਨ੍ਹਾਂ ਨੇ ਸਮਾਧੀਆਂ ਕਰਨੀਆਂ ਸਨ, ਜਿਨ੍ਹਾਂ ਨੇ ਪ੍ਰਭੂ ਨਾਲ ਗੱਲਾਂ ਕਰਨੀਆਂ ਸਨ ਟੈਲੀਪੈਥੀ ਨਾਲ, ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਕਰਨੀਆਂ ਸਨ, ਉਹਨਾਂ ਨੇ ਕੇਸ ਰੱਖ ਕੇ ਜਟਾ ਜੂਟ ਰਹਿ ਕੇ ਤਿਆਰ ਪ੍ਰਤਿਆਰ ਰਹਿ ਕੇ ਪ੍ਰਭੂ ਨਾਲ ਪਿਆਰ ਕੀਤਾ ਹੈ, ਬਾਹਰੋਂ ਵੀ ਕੀਤਾ ਹੈ, ਅੰਦਰੋਂ ਵੀ ਕੀਤਾ। ਤੇ ਸਾਡੇ ਤਾਂ ਹੁਕਮ ਲਾਗੂ, ਯਾਰ ਦੀ ਖੁਸ਼ੀ ਲੈਣੀ ਹੋਵੇ, ਪਿਆਰੇ ਦੀ ਖੁਸ਼ੀ ਲੈਣੀ ਹੋਵੇ, ਤਾਂ ਫਿਰ ਸਰੇ ਤਸਲੀਮ ਖਮ ਹੈ ਜੋ ਮਿਜ਼ਾਜੇ ਯਾਰ ਮੇ ਆਏ, ਜੋ ਪਿਆਰੇ ਦੇ ਮਨ ਵਿੱਚ ਆਉਂਦਾ ਹੈ ਸਿਰ ਝੁਕਾ ਕੇ ਪ੍ਰਵਾਨ ਹੈ, ਨਖਰੇ ਕਿਸ ਗੱਲ ਦੇ, ਨਾ ਨੁੱਕਰ ਤੇ ਬਹਾਨੇ ਤੇ ਦਲੀਲਾਂ ਕਿਸ ਗੱਲ ਦੀਆਂ। ਮੇਰੇ ਪਿਆਰੇ ਸਾਹਿਬ ਕਲਗੀਧਰ ਪਾਤਸ਼ਾਹ ਤੇਰੇ ਮਨ ਵਿੱਚ ਆਈ ਤੇ ਤੂੰ ਕਿਹਾ ਮਨੁੱਖ ਦੇ ਕੇਸ ਬਚੇ ਰਹਿਣੇ ਚਾਹੀਦੇ ਨੇ, ਕਤਲ ਨਹੀਂ ਹੋਣੇ ਚਾਹੀਦੇ, ਇਸ ਤਰ੍ਹਾਂ ਤਾਂ ਮਨੁੱਖ ਕਤਲ ਹੁੰਦਾ ਹੁੰਦਾ ਹੋ ਜਾਏਗਾ, ਤੇ ਤੂੰ ਲਾਜ਼ਮੀ ਇਕਰਾਰ ਦੇ ਦਿੱਤਾ, ਪਹਿਲਾਂ ਤਾਂ ਕੇਸ ਰੱਖਾਂ ਫਿਰ ਅਗਲੀਆਂ ਰਹਿਤਾਂ ਦੀ ਗੱਲ ਕਰਾਂਗੇ। ਤੇ ਜਿਹੜਾ ਅਗਲੀਆਂ ਰਹਿਤਾਂ ਵੀ ਨਹੀਂ ਰੱਖਦਾ ਨਾ, ਉਹ ਐਵੇਂ ਹੀ ਹੈ ਕਿ ਜੜ੍ਹਾਂ ਸਾਂਭ ਰੱਖੀਆਂ ਨੇ, ਰੁੱਖ ਨੂੰ ਟੁਰਨ ਨਹੀਂ ਦਿੰਦਾ, ਮੁੱਢ ਨੂੰ ਉੱਠਣ ਨਹੀਂ ਦਿੰਦਾ, ਟਾਹਣੀਆਂ ਫੈਲਣ ਨਹੀਂ ਦਿੰਦਾ, ਫੁੱਲ ਲੱਗਣ ਨਹੀਂ ਦਿੰਦਾ, ਜਿਹੜੀਆਂ ਬਾਕੀ ਰਹਿਤਾਂ ਨਹੀਂ ਰੱਖਦਾ। ਜੇ ਸਿੱਖੀ ਦੇ ਰੁੱਖ ਦਾ ਫਲ ਚੱਖਣਾ ਹੈ ਗੁਰੂ ਕੇ

0: ਨਾ ਜਗ ਦੇ ਵਿੱਚ ਚਮਕਾ।
1: ਗੁਜਰਾਂ ਵਾਲੇ ਦੀ ਧਰਤੀ 1791 ਦਾ ਪਾਗਾ ਭਰਿਆ ਦਿਨ
2: ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਜਨਮਿਆ ਸਰਦਾਰ ਹਰੀ ਸਿੰਘ ਨਲੂਆ।
1: 7 ਸਾਲ ਦੀ ਉਮਰ ਵਿੱਚ ਹੀ ਪਿਤਾ ਦਾ ਸਾਇਆ ਸਿਰੋਂ ਉੱਠ ਗਿਆ। ਨਾਨਕਿਆਂ ਦੀ ਨਿਗਰਾਨੀ ਵਿੱਚ ਹਰੀ ਸਿੰਘ ਨੇ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਨਿਪੁਣਤਾ ਹਾਸਲ ਕੀਤੀ। ਕੁਝ ਸਾਲਾਂ ਵਿੱਚ ਹੀ ਚੰਗਾ ਯੋਧਾ ਬਣ ਗਿਆ।
2: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦਿਨ ਹਰੀ ਸਿੰਘ ਨਲੂਏ ਦੀ ਵੀਰਤਾ ਦੇ ਕਰਤੱਵ ਦੇਖੇ ਤਾਂ ਆਪਣੀ ਫੌਜ ਵਿੱਚ ਭਰਤੀ ਕਰ ਲਿਆ।
1: ਦਿਨਾਂ ਵਿੱਚ ਹੀ ਤਰੱਕੀ ਕਰ ਹਰੀ ਸਿੰਘ ਸ਼ੇਰ ਦਿਲ ਰੈਜੀਮੈਂਟ ਦਾ ਸਰਦਾਰ ਬਣ ਗਿਆ। ਸ਼ੇਰੇ ਪੰਜਾਬ ਦੇ ਜਰਨੈਲ, ਖਾਲਸਾ ਰਾਜ ਦੇ ਥੰਮ ਜਰਨੈਲ ਹਰੀ ਸਿੰਘ ਨਲੂਏ ਦੀਆਂ ਗੱਲਾਂ ਘਰ ਘਰ ਇੰਜ ਹੋਣ ਲੱਗੀਆਂ।

ਦਿਨਾਂ ਵਿੱਚ ਹੀ ਸਿੱਖਾਂ ਨੇ ਸ਼ੰਕਰਗੜ, ਮਿਚਨੀ, ਬਾਲਾਸਾਰ ਤੇ ਪਿਸ਼ੌਰ ਦੇ ਕਿਲਿਆਂ ਨੂੰ ਜਿੱਤ ਲਿਆ। ਸਿੱਖ ਰਾਜ ਦੀਆਂ ਹੱਦਾਂ ਕਾਬਲ ਵੱਲ ਨੂੰ ਵਧਣ ਲੱਗੀਆਂ। ਚਾਰ ਚੁਫੇਰੇ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਦੀਆਂ ਤੁੰਮਾਂ ਪੈ ਗਈਆਂ। ਨਵਿਆਂ ਕਿਲਿਆਂ ਨੂੰ ਜਿੱਤ, ਪੁਰਾਣਿਆਂ ਦੀ ਮੁਰੰਮਤ ਕਰਾਈ। ਪਠਾਣਾ ਵਿੱਚ ਹਲਚਲ ਮਚ ਗਈ ਤੇ ਫਿਰ ਇੱਕ ਰੋਜ਼ ਸਰਦਾਰ ਹਰੀ ਸਿੰਘ ਨੇ ਹੱਲਾ ਬੋਲ ਦਰਾ ਖੈਬਰ ਦੇ ਬੂਹੇ ਜਮਰੌਦ ਦੇ ਕਿਲੇ ਉੱਤੇ ਕੇਸਰੀ ਝੰਡਾ ਜਾ ਚਲਾਇਆ।

0: ਸ਼ਮੀ ਖਾਨ ਦੇ ਬੋਲਾਂ ਦਾ ਪਠਾਣਾ ਦੇ ਮਨਾਂ ਤੇ ਬਹੁਤ ਅਸਰ ਹੋਇਆ। ਜਮਰੌਦ ਜਿੱਤਣ ਲਈ ਕਾਬਲੋਂ ਚਾਲੇ ਪਾ ਦਿੱਤੇ।
1: ਸ਼ਮੀ ਖਾਨ 50,000 ਦਾ ਲਾਓ ਲਸ਼ਕਰ ਲੈ 27 ਅਪ੍ਰੈਲ 1837 ਨੂੰ ਜਮਰੌਦ ਕਿਲੇ ਕੋਲ ਆ ਪਹੁੰਚਿਆ।
0: ਸਿੱਖ ਸੂਈਏ ਨੇ ਵੀ ਜਥੇਦਾਰ ਮਹਾ ਸਿੰਘ ਨੂੰ ਜਾ ਖਬਰ ਕੀਤੀ। ਸਰਦਾਰ ਮਹਾ ਸਿੰਘ ਨੇ ਕਿਲੇ ਵਿਚਲੇ 1,000 ਸਿੰਘਾਂ ਨੂੰ ਇਕੱਠਾ ਕੀਤਾ।
2: ਖਾਲਸਾ ਜੀ, ਕਿਲੇ ਨੂੰ ਪਠਾਣਾ ਨੇ ਆ ਘੇਰਿਆ, ਅੱਜ ਸਿਰ ਤੜ ਦੀ ਬਾਜ਼ੀ ਲਾ ਦਿਓ। ਤੁਹਾਨੂੰ ਮਹਾਰਾਜ ਨੇ ਦੁਨੀਆ ਤੇ ਰਾਜ ਕਰਨ ਲਈ ਪੈਦਾ ਕੀਤਾ ਹੈ। ਜਿਹੜੇ ਮਰਨਾ ਜਾਣਦੇ ਨੇ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਅਣਖ ਲਈ ਸ਼ਹੀਦ ਹੋਣ ਵਾਲਿਆਂ ਨੂੰ ਸਦਾ ਬਾਦਸ਼ਾਹਤਾਂ ਪੂਜਦੀਆਂ ਹਨ।
0: ਇੰਜ ਕਹਿੰਦਿਆਂ ਸਰਦਾਰ ਮਹਾ ਸਿੰਘ ਨੇ ਸਿੰਘਾਂ ਨੂੰ ਇਉਂ ਲਲਕਾਰਿਆ।

ਨਗਾਲੇ ਤੇ ਚੋਟ ਲੱਗੀ ਖੰਡੇ ਤਲਵਾਰਾਂ ਤੇ ਬਰਛੇ ਲਿਸ਼ਕੇ ਕੇਸਰੀ ਨਿਸ਼ਾਨ ਚੂਲੇ ਕੋਲਿਆਂ ਦੇ ਪੌੜਾਂ ਨਾਲ ਪਹਾੜੀਆਂ ਗੂੰਜ ਉੱਠੀਆਂ ਦਸ ਕੁ ਹਜ਼ਾਰ ਸਿੰਘਾਂ ਨੇ ਜਮਰੌਦ ਵੱਲੋਂ ਕੂਚ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਏ ਨੇ ਇੰਝ ਲਲਕਾਰਿਆ

ਪਗਲ ਸਮਾਦਨ ਮੁੱਖ ਝੂਠ ਬੈ ਭੁੱਖ ਅਨੁਸਾਰਨ ਤ੍ਰੈਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕ ਲੀਲਾਟਨ ਦੋਈ ਤੋਤੀ ਵਸਤਰਕ ਪਾਟਨ।

ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਸਿੱਖਾਂ ਨਾਲ ਕੀ ਰਿਸ਼ਤਾ ਸੀ? ਸਾਡੇ ਕੀ ਲੱਗਦੇ ਸਨ? ਇਹ ਸਿੱਧਾ ਅੱਖਰ ਹੈ ਸਾਡਾ ਪੰਜਾਬੀ ਦਾ, ਤੁਸੀਂ ਸਾਡੇ ਕੀ ਲੱਗਦੇ ਹੋ, ਉਹ ਸਾਡੇ ਕੀ ਲੱਗਦੇ ਸਨ? ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਇਹ ਉਹਨਾਂ ਨੇ ਗਵਾਹੀ ਦਿੱਤੀ ਹੈ। ਭਾਈ ਗੁਰਦਾਸ ਸਿੰਘ ਜੀ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਝਾਕੀਆਂ ਲਿਖ ਦਿੱਤੀਆਂ। ਭਾਈ ਨੰਦ ਲਾਲ ਜੀ ਨੇ ਦਰਸ਼ਨ ਕੀਤੇ ਅਤੇ ਫੋਟੋ ਲਿਖ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਕੈਸੀ ਹੈ? ਨਾਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹਕਰਾ ਖੰਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਇਹੋ ਜੀ 100 ਫੋਟੋ ਕਿ 105 ਫੋਟੋ ਭਾਈ ਸਾਹਿਬ ਨੇ ਆਪਣੇ ਤਸੀਫੋ ਸੁਨਾਹ ਵਿੱਚ ਲਿਖੀ ਹੈ। ਹੋਰ ਤੋਂ ਜਿਹੜੀ ਸਤਿਗੁਰੂ ਜੀ ਨੇ ਜੀ ਦੀ ਵਡਿਆਈ ਲਿਖੀ ਉਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਭਾਈ ਨੰਦ ਲਾਲ ਜੀ ਆਸ਼ਿਕ ਹੋਏ ਨੇ, ਆਸ਼ਿਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਸ਼ੂਕ ਬਣਾਉਂਦੇ ਸਨ, ਇਹਨਾਂ ਦੀ ਬਾਣੀ ਦੱਸਦੀ। ਇੰਨੇ ਰੀਝੇ ਕਿ ਤਾਰੀਫਾਂ ਕਰਦੇ ਥੱਕਦੇ ਨਹੀਂ। ਸਾਡਾ ਕੀ ਰਿਸ਼ਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ, ਇਹ ਭਾਈ ਸਾਹਿਬ ਨੇ ਆਪਣੀ ਬਾਣੀ 'ਚ ਇਉਂ ਬਿਆਨ ਕੀਤਾ ਹੈ। ਸਾਰੇ ਬੋਲਿਆ ਕਰੋ ਇੱਕ ਪਾਸੇ।

ਸੱਚਾ ਅਮਰ ਗੋਬਿੰਦ ਦਾ ਅਮਰ ਮੈਨੇ ਹੁਕਮ ਸੁਣ ਗੁਰੂ ਪਿਆਰੇ ਸਤਸੰਗਤ ਮੇਲਾ ਪਕਾਰ ਹਰ ਗੁਰ ਗੋਬਿੰਦ ਧਿਆਈਏ ਕਦੋਂ ਹਰ ਗੁਰ ਗੋਬਿੰਦ ਧਿਆਈਏ ਸਜ ਅੰਮ੍ਰਿਤ ਵੇਲਾ ਵਾਹ ਵਾਹ।

ਸੁੰਦਰ ਵਰਤਦੀ ਸਭ ਸਿਸ਼ਟ ਸਬਾਈ। ਇੱਕ ਆਪੇ ਗੁਰਮੁਖ ਕੀਤੀਆਂ ਜਿਨ ਹੁਕਮ ਮਨਾਈ। ਹਉਮੈ ਅੰਦਰ ਵਰਤਦੀ ਸਭ ਸ੍ਰਿਸ਼ਟ ਸਬਾਈ। ਇੱਕ ਆਪੇ ਗੁਰਮੁਖ ਕੀਤੀਆਂ ਜਿਨ ਹੁਕਮ ਮਨਾਈ। ਇੱਕ ਆਪੇ ਪਰਮ ਪਲਾਇਓਨ ਦੂਜੇ ਚਿਤ ਲਾਈ। ਇਕਨਾਂ ਨੂੰ ਨਾਮ ਬਖਸਿਓਨ ਹੋਏ ਆਪ ਸਹਾਈ।

ਬਾਣੀ ਤੇਰਾ ਪਾਠ ਹਾਰ ਲੇਖਕ ਲੇਖਾਰੀ ਇਹ ਸਾਰੀਆਂ ਸਿਫਤਾਂ ਸਨ ਸਤਿਗੁਰੂ ਜੀ ਦੀਆਂ ਲੋਚਾ ਪੂਰਨ ਲਿਖਣ ਹਾਰ ਲੇਖਕ ਲੇਖਾਰੀ ਹਰ ਲਾਲਨ ਲਾਲ ਗੁਲਾਲ ਸੱਚ ਸੱਚਾ ਵਾਪਾਰੀ ਹਰ ਲਾਲਨ ਲਾਲ ਗੁਲਾਲ ਸੱਚ ਸੱਚਾ ਵਾਪਾਰੀ ਹਰ ਰਾਵਣ ਹਰ ਰਹੀਮ ਰਾਮ ਆਪੇ ਨਰ ਨਾਰੀ ਰਿਖੀ ਕੇਸ ਰਘਨਾਥ ਜਪ ਜਪੀਏ ਬਲਿਹਾਰੀ ਜਾਈਏ ਬਲਿਹਾਰੀ ਪਰਮਹੰਸ ਪੈ ਤ੍ਰਾਸ ਆਸ

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਦੀ ਕੁਰਬਾਨੀ ਕੋਈ ਸੰਸਾਰ 'ਚ ਕਰ ਹੀ ਨਹੀਂ ਸਕਦਾ। ਆ ਮਾਣ ਸਾਰਾ ਸਾਨੂੰ, ਅੱਜ ਇੱਥੇ ਅੱਖਰ ਲਿਖੇ ਨੇ ਇਨਹੀਂ ਕੀ ਕਿਰਪਾ ਕੇ, ਇਹ ਸਾਰਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ ਮਾਣ। ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ ਹੈ, ਮੈਂ ਇਹਦਾ ਨੌਕਰ ਹਾਂ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅੱਗ ਉਹ ਟਰੇ ਇਨਹੀਂ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਅੱਖਰ ਉਹੀ ਨੇ, ਅੱਗ ਉਹ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਫੁਨ ਧਾਮ ਭਰੇ। ਆ ਜੋ ਕੁਛ ਘਰ ਵਿੱਚ ਸਾ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀਂ ਕੇ ਪ੍ਰਸਾਦ ਸੋ ਵਿੱਦਿਆ ਲਈ, ਮੈਂ ਜਿੰਨੀ ਵਿੱਦਿਆ ਪੜ੍ਹੀ ਹੈ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀਂ ਕੀ ਕਿਰਪਾ ਸਭ ਛਤਰ ਮਰੇ। ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ, ਜੇ ਧਰਮ ਦਾ ਕੋਈ ਦੋਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤਾਂ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਝ ਮੇਰੀ ਸਜ ਸ਼ਬ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ 'ਤੇ ਨਾ ਹੋਵੇ, ਤਾਂ ਮੇਰੇ ਵਰਗੇ ਕਰੋੜਾਂ ਗਰੀਬ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ, ਨਿਰਮਾਣਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤਾਂ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਅਤੇ ਸਾਡੇ 'ਤੇ ਤੁਸੀਂ ਇਤਬਾਰ ਕਰੋ ਕਿ ਜੀ ਤੁਸੀਂ ਵੀ ਕੁਝ ਪੜ੍ਹਿਆ ਕਰੋ।

ਆਪੇ ਬਹੁਤ ਰੰਗਲਾ ਸਖੀਏ ਮੇਰਾ ਲਾਲ। ਅੱਖਰ ਨੇ ਗੁਰੂ ਨਾਨਕ ਸਾਹਿਬ ਦੇ ਅਤੇ ਅਰਥ ਕੀਤੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਇਹਨੂੰ ਕਹਿੰਦੇ ਨੇ ਗੁਰਗੱਦੀ ਔਰ ਏਕ ਰੂਪ, ਇੱਕ ਰੂਪ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੁਰਿਆਈ ਦੇ ਕੀ ਮੈਂ ਕਿਸ਼ਮੇ ਸੁਣਾਵਾਂ। ਧੀਰਮਲੀਆਂ ਨੇ ਸਤਿਗੁਰ ਦੀ ਬੀੜ ਨਾ ਦਿੱਤੀ, ਆਪਣੇ ਪਾਠ ਰੱਖਣਾ ਸੀ। ਪੰਜ ਸਿੱਖ ਇਕੱਲੇ, ਆਖਿਆ ਜਿੰਨੀ ਭੇਟ ਆਖੋਗੇ ਉਹ ਵੀ ਦਿਆਂਗੇ, ਦਰਸ਼ਨ ਭੇਟ ਵੀ ਤੁਹਾਡੀ ਕੋਲੋਂ ਵੀ ਦਿਆਂਗੇ, ਔਰ ਬਹੁਤ ਸੇਵਾ ਕਰਾਂਗੇ, ਸਾਨੂੰ ਮਹਾਰਾਜ ਦੀ ਬੀੜ ਦੇ ਦਿਓ। ਅਸੀਂ ਪਾਠ ਰੱਖ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਰਦਾਸਾ ਕਰਕੇ ਸਿੱਖਾਂ ਨੂੰ ਪਾਠ ਸੁਣਾ ਕੇ ਫਿਰ ਵਾਪਸ ਕਰ ਦਿਆਂਗੇ। ਉਹਨਾਂ ਨੇ ਮੰਨਿਆ ਨਾ, ਸਗੋਂ ਮਿਹਣਾ ਮਾਰਿਆ, ਜੇ ਤੂੰ ਗੁਰੂ ਹੈ ਤਾਂ ਆਪਣੀ ਬਾਣੀ ਉਚਾਰਨ ਕਰ ਲੈ, ਇਹ ਮਿਹਣਾ ਮਾਰਿਆ। ਸਿੱਖ ਆਏ, ਸਿੱਖਾਂ ਨੂੰ ਵਾਰਤਾ ਪੁੱਛੀ, ਉਹਨਾਂ ਸਾਰੀ ਦੱਸੀ ਅਤੇ ਇੱਕ ਸਿੱਖ ਰੋ ਪਿਆ। ਕਹਿਣ ਲੱਗਾ, ਮਹਾਰਾਜ ਉਹਨਾਂ 'ਤੇ ਬੜਾ ਭੈੜਾ ਅੱਖਰ ਆਖਿਆ, ਸ਼ੱਕ ਕੀਤਾ ਤੁਹਾਡੀ ਜ਼ਾਤ 'ਤੇ। ਉਹਨਾਂ

ਮਨ ਅੰਦਰ ਲੱਭ ਗੁਰਮੁਖ ਪਾਇਆ ਮਨਸ ਜਨਮ ਅੰਦਰ ਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ ਚੱਲੇ ਜਨ ਸਵਾਰ ਚੱਲਿਆ ਪਤਸ਼ਾਹ ਜਨ ਸਵਾਰ ਵਾਜਾ ਵਾਏ ਸੀ ਚੱਲਿਆ

అజు సమజ కచ్ బిగడే ఉన్నాయను పడలే రామ మురారు అజు సమజ

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਹਿੰਦੀ ਚਾਦਰ ਆਪ ਜੀ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ ਘੜ ਘੜ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਹਾਜ਼ਰੀ ਦੱਤੇ ਪ੍ਰਵਾਨ ਕਰਨੀ ਸਰਬਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ। ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

ਜੀਵਾਂ ਦੇ ਉਧਾਰ ਹਿਤ ਅਰਦਾਸ ਕਰਦੇ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ, ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿੱਚੋਂ ਕੁਛ ਪਦ ਕੀਰਤਨ ਰੂਪ ਵਿੱਚ ਆਓ, ਸਾਰੇ ਜੁੜ ਕੇ ਕਰੋ ਅਰਦਾਸ।

ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ,

ਦਾ ਸਭ ਸੁਵਿਸਾਹ ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਾਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ ਚਲੇ ਜਾਣ। ਉੱਚੋ ਉੱਚਾ ਆਖੀਏ ਉਸ ਮਾਲਕ ਨੂੰ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਂ, ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਓ। ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ, ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ, ਅਰਦਾਸ ਕੀਤੀ ਜਾ ਸਕਦੀ ਹੈ। ਨਾਨਕ ਕਹੋ ਪ੍ਰਭ ਮਾਇਆ ਕਰ, ਸੱਚ ਦੇਵੋ ਆਪਣਾ ਨਾਮ, ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼। ਉੱਥੇ ਵੀ ਆਪਾਂ ਅਰਦਾਸ ਕੀਤੀ, ਕਰ ਕਿਰਪਾ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ, ਕਿਉਂਕਿ ਤੂੰ ਸਭ ਕੁਝ ਕਰਨ ਦੀ

ਤੁਧ ਬਿਨ ਦੂਜਾ ਨਾ ਹੀ ਕੋਈ, ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ।

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ।

ਕੋਈ ਭਰੋਸਾ ਨਹੀਂ ਇਸ ਸਰੀਰ ਦਾ। ਨਾਮ ਦਾ ਤੁਲਹਾ ਤਿਆਰ ਕਰ ਜਿਹਦੇ ਤੇ ਤੂੰ ਚੜ ਕੇ ਭਵਜਲ ਪਾਰ ਕਰ ਜਾਵੇ। ਸਾਹਿਬ ਕਹਿੰਦੇ ਨੇ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ।

ਮਨੁੱਖੀ ਜਾਮਾ ਪ੍ਰਾਪਤ ਕਰਕੇ ਸਫਲ ਕਰਨ ਦਾ ਸਾਧਨ ਹੈ ਸੇਵਾ। ਸੇਵਾ ਇੱਕ ਐਸਾ ਡਰਾਫਟ ਹੈ ਜਿਹੜਾ ਤੁਰੰਤ ਹੀ ਕੈਸ਼ ਹੁੰਦਾ ਹੈ। ਪੜੋਸੀ ਦੀ ਸੇਵਾ, ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ, ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹੌਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ

ਤਾਂ ਹੀ ਤੇ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਮੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ, ਦਰਗਾਹ ਦੇ ਵਿੱਚ ਜਾਏਗਾ, ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁੜਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਂਗਾ, ਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਾਤਰ ਦੀ ਸੇਵਾ ਕਰ, ਤੇਰਾ ਇਹ ਜੀਵਨ ਸਫਲ ਹੋਵੇ।